የታ ከርኩም ከፈለጊት ፍልም ባትክራትኪ ሲ ስርታ ሄመንት ኩማር ከ ረስነቲ መዝሩ ሱልጣን ፑሪኪ ኦር ਸੰጊት ਸਤਿੰਦ ਬਰਮਨ ਕਾ ਔਰ ਸ਼ਤਾ ਵਾਈ ਆਪ ਸੁਣਤੇ ਹੈ ਇਹ ਪਿਆਰਾ ਸੰਗੀਤ